ਕਾਰਜਕ੍ਰਮ ਖੇਤੀਬਾੜੀ ਸੁਣਨੇ ਵਾਲੇ ਸਾਰੇ ਕਿਸਾਨ ਬਾਗਬਾਨ ਭਾਈ ਭੈਣਾਂ ਸਾਰਿਆਂ ਸਰੋਤਿਆਂ ਜੋ ਕਿਸਾਨ ਮਿੱਤਰ ਦੀ ਸਾਂਝ ਦੀ ਇਸ ਵੇਲਾ ਟਿਆਲੇ ਤੇ ਦੋ ਹੱਥ ਜੋੜੀ ਕੇ ਪਿਆਰ ਭਰੀ ਰਾਮ ਰਾਮ ਤਾਂ ਉਮੀਦ ਕਰਦੇ ਨੇ ਕਿਸਾਨ ਸਾਥੀਓ ਆਹਾਂ ਦੇ ਸਾਰੇ ਸਰੋਤਾ ਤੁਹਾਂ ਬਿਲਕੁਲ ਠੀਕ ਠਾਕ ਹੋਣੇ ਨੇ ਕਹਿੰਦਾ ਆਪਣੇ ਜਿਹੜੇ ਖੇਤੀਬਾੜੀ ਦੇ ਆਪਣੇ ਪਸ਼ੂ ਧੰਦੇ ਆਪਣੇ ਹੋਰ ਜਿਤਨੇ ਵੀ ਛੋਟੇ ਮੋਟੇ ਕੰਮ ਧੰਦੇ ਆਹਾਂ ਚਲਾਈ ਹਨ ਉਸ ਵਿੱਚ ਤੁਹਾਂ ਜਿਹੜੇ ਸਹਿ ਵਿਅਸਤ ਹੋਣੇ ਨੇ ਕਹਿੰਦਾ ਦੇਖਾ ਬਈ ਆਹਾਂ ਜਿਹੜਾ ਸਹਿ ਅੱਜ ਕੱਲ੍ਹ ਆਹਾਂ ਦੀ ਜਿਹੜੀ ਮੁੱਖ ਫਸਲ ਹੈ ਖਰੀਫ ਦੀ ਸਹਿ ਬਿਲਕੁਲ ਜਿਹੜੇ ਸਹਿ ਹੁਣ ਆਹਾਂ ਦੇ ਕਿਸਾਨ ਸਦੀ ਜਿਹੜੀ ਸਹਿ ਕਟਾਈ ਜਿਹੜੀ ਸਹਿ ਸ਼ੁਰੂ ਹੋਈ ਹੋ ਹੈ ਕੁਤੀ ਕੁਤੀ ਲੋਕ ਹਾਲੇ ਥੋੜ੍ਹਾ ਦੇਖਾ ਕਰਦੇ ਹਨ ਫਸਲ ਜਿਹੜੀ ਸਹਿ ਪੂਰੀ ਪੱਕਣੇ ਜੋ ਤਿਆਰ ਹੈ ਕਹਿੰਦਾ ਕੁਤੀ ਕੁਤੀ ਜਿਹੜਾ ਸਹਿ ਕੰਮ ਬਿਲਕੁਲ ਜ਼ੋਰਾਂ ਪਰ ਚੱਲਿਆ ਹੈ ਜੀ ਇਸ 'ਤੇ ਸੋਗੀ ਜਿਵੇਂ ਹੀ ਕਿਸਾਨ ਆਹਾਂ ਦੇ ਕਿਸਾਨ ਸਾਥੀਆਂ ਦੇ ਖੇਤ ਜਿਵੇਂ ਹੀ ਹੁਣ ਹੌਲਾ ਹੌਲਾ ਖਾਲੀ ਹੁੰਦੇ ਹਨ ਕਿਸਾਨ ਸਾਥੀ ਤਿੰਨ ਜਗ੍ਹਾ 'ਚ ਫਰੀ 'ਤੇ ਜਿਹੜਾ ਹੈ ਬਿਲਕੁਲ ਬੜੀਆ ਤਰੀਕੇ ਨੇ ਹੱਲ ਚਲਾਈ ਕੇ ਮਿੱਟੀ 'ਚ ਦੋ ਤਿੰਨ ਵਾਰੀ ਖਰਾ ਜਿਹੜਾ ਸਹਿ ਮੈਲ ਖਾਦ ਪਾਈ ਕੇ ਫਿਰ ਤਾਂ ਜਿਹੜੇ ਸਹਿ ਅਗਲੀਆਂ ਅਤੇ ਨਾ ਬਈ ਜਿਵੇਂ ਕੋਈ ਤੋਰੀਆ ਵਾਹਣਾ ਤੋਰੀਆ ਵਾਹੀ ਤਿਆ ਕੁਤੀ ਸਰਸੋਂ ਲਗਾਉਣੀ ਹੈ ਇਸ 'ਤੇ ਸੋਗੀ ਸਬਜ਼ੀ ਉਤਪਾਦਨ ਦਾ ਜਿਹੜਾ ਕੰਮ ਆਹਾਂ ਦੇ ਕਿਸਾਨ ਕਰਦੇ ਹਨ ਅਤੇ ਨਾ ਜਿਹੜੀਆਂ ਸਹਿ ਸਬਜ਼ੀਆਂ ਲਗਾਈ ਤੀਆਂ ਗੋਭੀ ਦੀ ਪਨੀਰੀ ਹੋਈ ਜਾਂ ਹੋਰ ਮੂਲੀ ਗਾਜਰ ਸ਼ਲਗਮ ਇਸੇ ਸੋਗੀ ਆਲੂ ਦੀ ਬਿਜਾਈ ਜਿਹੜੀ ਸਹਿ ਚਲੀ ਹੋਵੇ ਕੁੱਲ ਮਿਲਾਈ ਕੇ ਇਹ ਬੋਲ ਸਕਦੇ ਕਿ ਆਹਾਂ ਦੇ ਜਿਹੜੇ ਕਿਸਾਨ ਹਨ ਸਹਿ ਬਿਲਕੁਲ ਵਿਅਸਤ ਰਹਿੰਦੇ ਕਹਿੰਦਾ ਤਿੰਨਾਂ ਵੱਲ ਕੋਈ ਵੀ ਐਸਾ ਜਿਹੜਾ ਸਹਿ ਪਲ ਨਹੀਂ ਹੈ ਕੋਈ ਐਸਾ ਦਿਨ ਨਹੀਂ ਹੈ ਜਿਸ ਵਿੱਚ ਤਿੰਨਾਂ 'ਚ ਕੋਈ ਆਪਣਾ ਜਿਸ ਆਹਾਂ ਬੋਲਦੇ ਨਾ ਕਿ ਸਹਿ ਬੋਲਣ ਕਿ ਆਹਾਂ ਅੱਜ ਜਿਹੜੇ ਸਹਿ ਵਿਹਲੇ ਹਨ ਤਾਂ ਸ਼ਰੋਤਾ ਆਹਾਂ ਦੇ ਕਿਸਾਨ ਸਾਥੀਆਂ ਆਪਣੇ ਖੇਤੀਬਾੜੀ ਦੇ ਕੰਮਾਂ ਸੋਗੀ ਹੋਰ ਕਈ ਤਰ੍ਹਾਂ ਦੇ ਐਸੇ ਕੰਮ ਪਕੜੇ ਹੋਏ ਨੇ ਜਿਸ 'ਤੇ ਕਿ ਸਹਿ ਆਪਣੀ ਆਜੀਵਿਕਾ ਜੋ ਜਿਹੜੇ ਸਹਿ ਚਲਾਉਂਦੇ ਹਨ ਜਿਵੇਂ ਕਿ ਕਈ ਆਹਾਂ ਦੇ ਕਿਸਾਨ ਸਾਥੀਆਂ ਕੋਈ ਮੱਛੀ ਪਾਲਣ ਦਾ ਕੰਮ ਕਰਿਆ ਕਰਦੇ ਹਨ ਕੋਈ ਮੁਰਗੀ ਪਾਲਣ ਦਾ ਕੰਮ ਕਰਿਆ ਕਰਦੇ ਕੋਈ ਰੇਸ਼ਮ ਕੀਟ ਹੈ ਕਤਾਈ ਬੁਣਾਈ ਦਾ ਕੰਮ ਹੈ ਪੰਦ ਪੰਦੋਟੂ ਜੂੜੀਆਂ ਬਣਾਉਣੇ ਦਾ ਕੰਮ ਹੈ ਇਸ ਇਹੀ ਜਿਹੜਾ ਸਹਿ ਇੱਕ ਆਹਾਂ ਦਾ ਜਿਸ ਆਹਾਂ ਬੋਲਦੇ ਖੇਤੀਬਾੜੀ 'ਤੇ ਸੰਬੰਧਿਤ ਕੰਮ ਹੈ ਸਹਿ ਹੈ ਖੁੰਬ ਉਤਪਾਦਨ ਤਾਂ ਖਾਸ ਕਰਕੇ ਆਹਾਂ ਅਗਰ ਗੱਲ ਕਰਨ ਤਾਂ ਆਹਾਂ ਦੀ ਜਿਹੜੀਆਂ ਕਿਸਾਨ ਭੈਣਾਂ ਹਨ ਸਹਿ ਵੀ ਕਾਫੀ ਵੱਡੇ ਸਤਰ ਪਰ ਇਹ ਖੁੰਬ ਉਤਪਾਦਨ ਦੇ ਕੰਮ ਜੋ ਜਿਹੜਾ ਸਹਿ ਕਰਦੀਆਂ ਨੇ ਕਹਿੰਦਾ ਆਹਾਂ ਅਗਰ ਗੱਲ ਕਰਨ ਆਪਣੇ ਹਿਮਾਚਲ ਦੀ ਜਾਂ ਜ਼ਿਲ੍ਹਾ ਕਾਂਗੜਾ ਦੀ ਤਾਂ ਮਤੇ ਸਾਰੇ ਇੱਥੋਂ ਐਸੇ ਕਿਸਾਨ ਹਨ ਜਿਨ੍ਹਾਂ ਕਿ ਅਸੀਂ ਵਿਵਸਾਇਕ ਤੌਰ ਪਰ ਖੁੰਬ ਉਤਪਾਦਨ ਦੀ ਖੇਤੀ ਜੋ ਅਪਣਾਇਆ ਕਹਿੰਦਾ ਅਸੀਂ ਜੋ ਆਪਣਾ ਰੁਜ਼ਗਾਰ ਮੰਨੀ ਕੇ ਆਪਣੇ ਇਲਾਕੇ ਵਿੱਚ ਅਤੇ ਨਾ ਆਪਣਾ ਨਾਂ ਜਿਹੜਾ ਸਹਿ ਬਿਲਕੁਲ ਜਿਸ ਆਹਾਂ ਬੋਲਦੇ ਨੇ ਚਮਕਾਇਆ ਹੈ ਅਤੇ ਕਿਸਾਨ ਸਾਥੀਓ ਖੁੰਬ ਦੀ ਖੇਤੀ ਅਗਰ ਆਹਾਂ ਕਰਨੀ ਹੈ ਤਾਂ ਅਗਰ ਆਹਾਂ ਵੱਲ ਅਨੁਭਵ ਨਹੀਂ ਵੀ ਹੈ ਤਾਂ ਆਹਾਂ ਟਿਆਲੇ ਦੇ ਮਾਧਿਅਮ 'ਤੇ ਵਾਰ ਵਾਰ ਇਹੀ ਤੁਹਾਂ ਜੋ ਸਲਾਹ ਦਿੰਦੇ ਹਨ ਕਿ ਕੋਈ ਵੀ ਕੰਮ ਤੁਹਾਂ ਸ਼ੁਰੂ ਕਰਾਂ ਉਸ 'ਤੇ ਪਹਿਲਾਂ ਸਿਖਲਾਈ ਜ਼ਰੂਰ ਲਿਆ ਬਲੋਕ ਸਤਰ ਪਰ ਅਧਿਕਾਰੀ ਬੈਠੇ ਹੋ ਕ੍ਰਿਸ਼ੀ ਵਿਗਿਆਨ ਕੇਂਦਰ ਕਾਂਗੜਾ ਵਿੱਚ ਜਿਹੜੇ ਸਹਿ ਪ੍ਰਸ਼ਿਕਸ਼ਣ ਦੇਣ ਵਾਸਤੇ ਉੱਥੋਂ ਵਿਸ਼ੇਸ਼ਗੀ ਵਿਗਿਆਨਿਕ ਆਹਾਂ ਤਾਈਆਂ ਬੈਠੇ ਹਨ ਜਾਂ ਕ੍ਰਿਸ਼ੀ ਵਿਸ਼ਵਵਿਦਿਆਲਿਆ ਪਾਲਮਪੁਰ ਹੋਈ ਆ ਜਾਂ ਕੁਛ ਹੋਰ 'ਤੇ ਵੀ ਤਾਂ ਤੁਹਾਂ ਜੋ ਚਾਹੀਦਾ ਕਿ ਤੁਹਾਂ ਦੇ ਮਨ ਵਿੱਚ ਅਗਰ ਕੁਛ ਐਸਾ ਹੈ ਕਿ ਤੁਹਾਂ ਕੋਈ ਵੀ ਜ਼ਰੂਰੀ ਖੁੰਬ ਨਹੀਂ ਅਗਰ ਤੁਹਾਂ ਕੋਈ ਹੋਰ ਵੀ ਕੰਮ ਕਰਨਾ ਚਾਹੁੰਦੇ ਹਨ ਤਾਂ ਇਸ 'ਤੇ ਪਹਿਲਾਂ ਤੁਹਾਂ ਉਸੀ ਕੰਮੇ ਦੀ ਸਿਖਲਾਈ ਜ਼ਰੂਰ ਲਿਆ ਸੰਬੰਧਿਤ ਆਪਣੇ ਨਜ਼ਦੀਕੀ ਜਿਹੜਾ ਬਲੋਕ ਹੈ ਉੱਥੋਂ ਤੁਹਾਂ ਜਾ ਆਪਣੀ ਅਰਜ਼ੀ ਦਿਆ ਉਹਨਾਂ ਅਧਿਕਾਰੀਆਂ ਜੋ ਬੋਲਾ ਕਿ ਹਾਂਜੀ ਇਸ ਪਰ ਜਿਹੜੀ ਸਹਿ ਟ੍ਰੇਨਿੰਗ ਚਾਹੀਦੀ ਹੈ ਜਿਵੇਂ ਸੰਭਵ ਹੋਣਾ ਤਾਂ ਤੁਹਾਂ ਜੋ ਤਿੰਨਾਂ ਜਿਹੜਾ ਸਹਿ ਸੂਚਿਤ ਕਰ ਦੇਣਾ ਕਿ ਟ੍ਰੇਨਿੰਗ ਜਿਹੜੀ ਸਹਿ ਸ਼ੁਰੂ ਹੋਣ ਵਾਲੀ ਹੈ ਕਹਿੰਦਾ ਤੁਹਾਂ ਉਹ ਫਲਾਣੀ ਜਗ੍ਹਾ ਜਾਏ ਕਿ ਜਿਹੜਾ ਸਹਿ ਪੂਰਾ ਗਿਆਨ ਜਿਹੜਾ ਸਹਿ ਲੈ ਸਕਦੇ ਹਨ ਜੀ ਤਾਂ ਜਿਵੇਂ ਕਿ ਹਾਂ ਖੁੰਬ ਦੀ ਗੱਲ ਕਰਦੇ ਹਨ ਤਾਂ ਖੁੰਬ ਦੀ ਖੇਤੀ ਕਰਨ ਤਾਈਆਂ ਜਿਵੇਂ ਕਿ ਆਹਾਂ ਵੱਲ ਅਗਰ ਕੋਈ ਥੋੜ੍ਹੀ ਜਗ੍ਹਾ ਵੀ ਹੈ ਨਾ ਜਿਵੇਂ ਕੋਈ ਪੁਰਾਣਾ ਅਗਰ ਆਹਾਂ ਵੱਲ ਕੋਈ ਜਿਵੇਂ ਕੱਚਾ ਹੀ ਅਗਰ ਕੋਈ ਕਮਰਾ ਹੈ ਜਾਂ ਆਹਾਂ ਵੱਲ ਕੋਈ ਜ਼ਿਆਦਾ ਆਹਾਂ ਸ਼ੈੱਡ ਨਹੀਂ ਬਣਾਇਆ ਤਾਂ ਛੋਟੇ ਸਤਰ ਪਰ ਵੀ ਆਹਾਂ ਥੋੜ੍ਹੇ ਦੇ ਜਿਹੜੇ ਸਹਿ ਬੈਗ ਲੈ ਕੇ ਵੀ ਆਹਾਂ ਖੁੰਬ ਉਤਪਾਦਨ ਜੋ ਜਿਹੜਾ ਸਹਿ ਕਰ ਸਕਦੇ ਹਨ ਕਹਿੰਦਾ ਬਾਜ਼ਾਰ ਵਿੱਚ ਦੇਖਾ ਹਰ ਮੌਸਮ ਵਿੱਚ ਖੁੰਬ ਦੀ ਜਿਹੜੀ ਸਹਿ ਕਾਫੀ ਮੰਗ ਰਹਿੰਦੀ ਹੈ ਕਹਿੰਦਾ ਇੱਕ ਜਿਸ ਆਹਾਂ ਬੋਲਦੇ ਨਾ ਘੱਟ ਲਾਗਤ ਲਗਾਈ ਕੇ ਜ਼ਿਆਦਾ ਮੁਨਾਫਾ ਲੈਣ ਵਾਲੀ ਜਿਹੜੀ ਇਹ ਜਿਸ ਆਹਾਂ ਬੋਲਦੇ ਇਹ ਇੱਕ ਆਹਾਂ ਦਾ ਕੰਮ ਹੈ ਕਹਿੰਦਾ ਮਤੇ ਸਾਰੇ ਆਹਾਂ ਦੇ ਜਿਹੜੇ ਕਿਸਾਨ ਹੈ ਨਾ ਆਹਾਂ ਦੀਆਂ ਕਿਸਾਨ ਭੈਣਾਂ ਹਨ ਅਤੇ ਨਾ ਆਪਣੇ ਪਸ਼ੂ ਪਾਲਣ ਦੇ ਕੰਮੇ ਕਰਨਾ ਆਪਣੇ ਖੇਤੀਬਾੜੀ ਦੇ ਆਪਣੇ ਸਬਜ਼ੀ ਉਤਪਾਦਨ ਦੇ ਕੰਮੇ ਸੋਗੀ ਸੋਗੀ ਯੋ ਦੇ ਇਹ ਜਿਹੜੇ ਸਹਿ ਆਪਣੇ ਰੁਜ਼ਗਾਰ ਦੇ ਸਾਧਨ ਵੀ ਚਲਾਏ ਹੋਏ ਹਨ ਜਿਸ 'ਤੇ ਕਿ ਸਹਿ ਆਪਣੀ ਆਜੀਵਿਕਾ ਜੋ ਜਿਹੜਾ ਸਹਿ ਅੱਗੇ ਵਧਾਉਂਦੇ ਹਨ ਜੀ
ਤਾਂ ਕਿਸਾਨ ਸਾਥੀਓ ਗੱਲਾਂ ਬਾਤਾਂ ਤਾਂ ਟਿਆਲੇ ਪਰ ਤੁਹਾਂ ਕਰਨਾ ਹੋਰ ਵੀ ਮਤੀਆਂ ਸਾਰੀਆਂ ਜਾਰੀ ਰਹਿਣੀਆਂ ਨੇ, ਲੇਕਿਨ ਫਿਲਹਾਲ ਹਾਂ ਮੈਂ ਤੁਹਾਂ ਜੋ ਹੁਣ ਟਿਆਲੇ ਦੇ ਮਾਧਿਅਮ 'ਤੇ ਇੱਕ ਪਿਆਰਾ ਜਿਹਾ ਜਿਹੜਾ ਸਾ ਲੋਕ ਗੀਤ ਸੁਣਾਉਣਾ, ਉਸ ਤੋਂ ਬਾਅਦ ਜਿਹੜਾ ਸਾ ਕਰਦੇ ਨੇ ਅਗਲੀ ਗੱਲ।

0: ਦਵਾਈਆਂ ਉੱਥੋਂ ਤੇ ਸਾੜੀਆਂ ਪੰਜਾਬ 'ਤੇ ਆਉਂਦੀਆਂ, ਹਰਿਆਣੇ 'ਤੇ ਆਉਂਦੀਆਂ।
1: ਅੱਛਾ, ਇਸ ਮੁਰਗੀਆਂ ਕੰਨਾਂ ਭੇਜਦੇ ਜਾਂ ਇਹ ਅਲੱਗ?
0: ਨਾ, ਇਹ ਅਲੱਗ 'ਤੇ ਲੈਣਾ ਪੈਂਦੀਆਂ ਜੀ।
1: ਅੱਛਾ, ਅਲੱਗ 'ਤੇ ਲੈਣਾ ਪੈਂਦੀ। ਇਹ ਕੌਣ ਕੌਣ ਦਵਾਈ ਹੁੰਦੀ, ਨਾਂ ਦੱਸਗੇ ਤੁਸੀਂ?
0: ਦਵਾਈਆਂ ਤਾਂ ਬੜੀਆਂ ਹੁੰਦੀਆਂ, ਲੀਵਰ ਕਫ ਕੇਅਰ ਹੋਈ, ਐਨਰੋਸਿਨ ਹੋਈ।
1: ਅੱਛਾ,
0: ਬਿਰਾਸੀਟ, ਬੜੀ ਦਵਾਈਆਂ ਹੁੰਦੀਆਂ ਇਹਨਾਂ ਦੀਆਂ।
1: ਅੱਛਾ, ਯਾਨੀ ਕਿ ਇਹ ਤੁਸੀਂ ਜੋ ਮੁਰਗੀਆਂ ਦੇਣਾ ਪਾਉਣੀਆਂ ਟਾਈਮ?
0: ਹਾਂਜੀ, ਦੇਣਾ ਪਾਉਂਦੇ, 15-20 ਦਿਨ ਦੇਣਾ ਪਾਉਂਦੇ ਨੇ।
1: ਅੱਛਾ, ਇਸ ਤੋਂ ਬਾਅਦ ਗੱਲ ਕਰਦੇ ਦਾਣਾ, ਇਹਨੇ ਦਾਣਾ ਕਿਆ ਦਿੰਦੇ ਤੁਸੀਂ? ਫੀਡ ਪਾਉਂਦੇ ਜਾਂ ਕੁਛ ਘਰ ਤਿਆਰ ਕਰਦੇ?
0: ਨਹੀਂ, ਫੀਡ ਪਾਉਂਦੇ, ਫੀਡ ਕੰਪਨੀ ਦੀ ਫੀਡ ਹੈ ਸਰ, ਗੋਦਰੇਜ ਦੀ ਫੀਡ ਹੈ।
1: ਅੱਛਾ, ਇਹ ਕੁੱਤੇ ਮੰਗਵਾਉਂਦੇ?
0: ਇਹ ਪੰਜਾਬ ਖੰਨੇ ਤੇ ਹੁੰਦੀ ਹੈ।
1: ਅੱਛਾ, ਫੀਡ ਦੀ ਗੱਲ ਹਾਂ ਕਰਦੇ ਤਾਂ ਇਸ ਟਾਈਮ ਜਿਹੀਆਂ 8,000 ਚਲੋ ਮੁਰਗਾ ਫਾਰਮ ਵਿੱਚ ਤਿਆਰ ਕਰਨਾ, 30-37 ਤਾਂ ਫੀਡ ਕਾਫੀ ਲੱਗਦੀ ਹੋਣੀ।
0: ਹਾਂਜੀ, ਮਹੀਨੇ 3-4 ਗੱਡੀਆਂ ਲੱਗ ਜਾਂਦੀਆਂ।
1: ਅੱਛਾ
0: ਹਾਂਜੀ, ਕੋਈ 800-9,000 ਬੋਰੀ ਲੱਗ ਜਾਂਦੀ।
1: ਅੱਛਾ, ਤਾਂ ਇਹ ਬੋਰੀ ਕਿਤਨੇ ਕਿਲੋ ਦੀ ਹੁੰਦੀ ਹੈ?
0: 50 ਕਿਲੋ ਦੀ ਪੈਕਿੰਗ ਹੁੰਦੀ।
1: ਅੱਛਾ, ਯਾਨੀ ਕਿ ਇਹ ਗਲਾ ਸਕਦੇ ਕਿ ਮਹੀਨੇ 'ਚ ਕਮ ਸੇ ਕਮ ਕੋਈ 800-900 ਬੋਰੀ ਜਿਹੜੀ ਲੱਗ ਜਾਂਦੀ
0: ਹੈ? ਹਾਂਜੀ ਹਾਂਜੀ।
1: ਅੱਛਾ, ਇੱਕ ਫੀਡ ਦੀ ਅਗਰ ਬੋਰੀ ਦੀ ਕੀਮਤ ਦੀ ਗੱਲ ਕਰੀਏ ਤਾਂ ਕਿਤਨੇ ਦੀ ਆਉਂਦੀ ਹੈ?
0: ਅਲੱਗ ਅਲੱਗ ਹਿਸਾਬ ਹੁੰਦੇ, 3 ਕਿਸਮ ਦੀ ਫੀਡ ਹੁੰਦੀ ਨਾ, ਇੱਕ ਪਹਿਲੇ ਬੱਚਿਆਂ ਦੇਣੀ,
1: ਹਾਂਜੀ,
0: ਫਿਰ ਇਹਨਾਂ 'ਤੇ ਵੀ ਇੱਕ ਥੋੜ੍ਹੇ ਬੱਚਿਆਂ ਵੱਡੇ ਹੋ ਜਾਣਾ, ਦੂਈ ਫੀਡ ਦੇ ਦੇਣੀ।
1: ਹਾਂਜੀ,
0: ਤਾਂ ਜੇ ਲਾਸਟ 25 ਦਿਨਾਂ ਬਾਅਦ ਜਾਂ ਦੂਈ ਫੀਡ ਚੱਲਦੀ।
1: ਹਾਂਜੀ,
0: ਤਾਂ ਐਵਰੇਜ ਹੈ ਕਿ ਨਾ ਇੱਕ ਜਿਹੜਾ ਟਰੱਕ ਹੁੰਦਾ 250 ਬੋਰੀ ਹੁੰਦੀ, ਇੱਕ ਟਰੱਕੇ 250 ਬੋਰੀ ਜਿਹੜੀ ਹੈ 7 ਲੱਖ ਦੀ ਗੱਡੀ ਹੁੰਦੀ ਸਰ।
1: ਅੱਛਾ
0: ਹਾਂਜੀ, ਤਾਂ ਮਹੀਨੇ ਦੀ 25-21 ਲੱਖ ਲੱਗ ਜਾਂਦਾ ਖਰਚਾ, 25-30 ਲੱਖ ਪਾਲਣੇ ਦਾ।
1: ਅੱਛਾ, ਯਾਨੀ ਕਿ 8,000 ਮੁਰਗੇ ਦੀ ਅਗਰ ਪਰਵਰਿਸ਼ ਸਹੀ ਢੰਗ ਨਾਲ ਕਰਨੀ ਹੈ ਤਾਂ ਇਤਨਾ ਕਿ ਪੈਸਾ ਚਾਹੀਦਾ?
0: 20-25 ਲੱਖ ਲੱਗ ਜਾਂਦਾ।
1: ਤੇ ਜਿਵੇਂ ਕਿ ਤੁਸੀਂ ਇਹ ਮੁਰਗਾ ਮੰਗਾਉਂਦੇ ਹਨ, ਚੂਜੇ ਮੰਗਾਉਂਦੇ ਹਨ, ਜਾਂ ਜਿਸ ਤੋਂ ਬਾਅਦ ਜਿਵੇਂ ਫੀਡ ਮੰਗਾਉਣੀ ਹੈ, ਦਵਾਈਆਂ ਮੰਗਾਉਣੀਆਂ ਹਨ, ਇਹ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਜੋ ਘਰ ਦੁਆਰ ਪੁੱਜੀ ਜਾਂਦੀਆਂ ਨੇ,
0: ਹਾਂਜੀ,
1: ਤਾਂ ਇਹਨਾਂ ਜੋ ਪੈਸੇ ਵਗੈਰਾ ਦਾ ਭੁਗਤਾਨ ਪਹਿਲਾਂ ਕਰਨਾ ਪੈਂਦਾ?
0: ਆਨਲਾਈਨ ਪਾ ਦੇਈਏ ਖਾਤੇ 'ਚ ਜਾਂ ਚੈੱਕ ਕੱਟ ਕੇ ਦੇ ਦੇਣਾ ਉਹਨੇ?
1: ਹਾਂਜੀ ਹਾਂਜੀ, ਕਹਿੰਦਾ ਦੇਖਾ ਵੀ ਪਰਮਾਨੈਂਟ ਚਲ ਤੁਸੀਂ ਇਹਨਾਂ ਦੇ ਸਮਾਨ ਲੈਂਦੇ ਹਾਂ ਤਾਂ ਥੋੜਾ ਹੈ ਉਧਾਰ ਸੁਧਾਰ ਵੀ ਕਰ ਲੈਂਦੇ ਆ?
0: ਨਹੀਂ, ਉਧਾਰ ਵੀ ਚੱਲ ਪਾਉਂਦਾ।
1: ਅੱਛਾ,
0: ਪਰ ਹੁਣ ਅਸਾ ਤਾਂ ਪੁਰਾਣੇ ਕਸਟਮਰ ਨਾ, ਤਾਂ ਉਧਾਰ ਨੋ ਹੀ ਨਾ ਨਹੀਂ।
1: ਅੱਛਾ ਅੱਛਾ,
0: ਅੱਜ ਕੱਲ੍ਹ ਤਾਂ ਉਧਾਰ ਬੰਦ ਹੀ ਸਾਰੇ।
1: ਹਾਂਜੀ ਹਾਂਜੀ, ਦੀਪਕ ਪਟਿਆਲ ਜੀ, ਇਸ ਤੋਂ ਬਾਅਦ ਹਾਂ ਗੱਲ ਕਰਦੇ ਹਨ ਕਿ ਜਿਹੜੇ ਤੁਸੀਂ ਇਹ ਚੂਜੇ ਜਿਹੀਆਂ ਤੁਸੀਂ ਪਾਲੇ ਹੋਏ ਹਨ, ਪੋਲਟਰੀ ਦਾ ਕੰਮ ਕਰਦੇ ਹਨ, ਇਸ 'ਚ ਸਾਰੇ ਇਹ ਮਾਸ ਵਾਲੇ ਚੂਜੇ ਹਨ ਜਾਂ ਤੁਸੀਂ ਅੰਡੇ ਵਾਲੇ ਵੀ ਰੱਖੇ?
0: ਨਹੀਂ ਨਹੀਂ, ਇਹ ਮਾਸ ਵਾਲੇ ਨਾ, ਅੰਡੇ ਵਾਲੇ ਅਲੱਗ ਹੁੰਦੇ ਸਰ।
1: ਅੱਛਾ
0: ਹਾਂਜੀ, ਇਹ ਮਾਸ ਵਾਲੇ ਨਾ, ਅੰਡੇ ਵਾਲੇ ਇਹ ਬੋਇਲਰ ਹੁੰਦਾ ਜਿਹੜੇ ਅਸੀਂ ਪਾਲਦੇ।
1: ਹਾਂਜੀ,
0: ਅੰਡੇ ਵਾਲੇ ਹੁੰਦੇ ਲੇਅਰ ਫਾਰਮ ਜਿਸ ਬੋਲਦੇ, ਲੇਅਰ ਫਾਰਮਿੰਗ ਕਰਦੇ ਬੰਦੇ।
1: ਹਾਂਜੀ
0: ਸਰ, ਲੇਅਰ ਹੁੰਦੇ ਕਹਿੰਦੇ ਕਿ ਜਿਹੜਾ ਅਸੀਂ ਚੂਚਾ ਆਉਂਦਾ ਉਸ ਪੇਰੈਂਟ ਬੋਲਦੇ।
1: ਅੱਛਾ, ਪੇਰੈਂਟ।
0: ਹਾਂਜੀ।
1: ਅੱਛਾ ਜੀਆਂ, ਇਹ ਜਦੋਂ ਤੁਸਾਂ ਦੇ ਤਿਆਰ ਹੋ ਜਾਣਾ ਹੈ ਤਾਂ ਕਿਤਨੇ ਕੁ ਦਿਨ 'ਚ ਤਿਆਰ ਹੋ ਜਾਂਦਾ ਹੈ?
0: ਇਹ 40-42 ਦਿਨ 'ਚ ਅਸੀਂ ਸੈਲ ਕਰਦੇ ਨੇ ਮਾਰਕੀਟ 'ਚ।
1: ਅੱਛਾ, ਕਿਤਨੇ ਕਿਲੋ ਹੋ ਜਾਣਾ ਵੀਰ ਇਹ?
0: ਇਹ ਐਵਰੇਜ ਲੈ ਕੇ ਚੱਲਾ ਤੁਸੀਂ 2.5-3 ਕਿਲੋ ਐਵਰੇਜ ਆਈ ਜਾਂਦੀ, ਮਤਲਬ ਇੱਕ ਮੁਰਗਾ ਹੋ ਜਾਂਦਾ 2.5-3 ਕਿਲੋ ਦੇ ਵਿੱਚ।
1: ਅੱਛਾ, ਯਾਨੀ ਕਿ ਤਕਰੀਬਨ ਖਰਾ ਦਾਣਾ ਪਾਣੀ ਤੁਸੀਂ ਅਗਰ ਮਿਲ ਗਿਆ ਤਾਂ 2.5-3 ਕਿਲੋ
0: ਜਾਂਦਾ
1: ਹੈ। ਤਾਂ ਜਦੋਂ ਤੁਸੀਂ ਇਹ ਵੇਚਣਾ ਤਾਂ ਇਹ ਤਾਂ ਵੀ ਥੋਕ ਦੇ ਭਾਅ 'ਚ ਜਾਂਦਾ ਹੋਣਾ?
0: ਜਿਹੜਾ ਮੰਡੀ ਦਾ ਰੇਟ ਖੁੱਲਦਾ ਰੋਜ਼, ਸਾਡਾ ਮੰਡੀ ਹੈ ਨਾ ਪਠਾਨਕੋਟ, ਉਨਾ, ਹਰਿਆਣੇ, ਕਹਿੰਦਾ ਪੰਜਾਬ, ਜੇ ਰੇਟ ਖੁੱਲਣਾ ਪਿਆ ਗਾ ਫਿਰ ਸਾਹ ਪੰਜਾਬ ਦਾ ਰੇਟ ਸਾਹਮਣੇ ਖੁੱਲਦਾ, ਉਸ ਹਿਸਾਬੇ ਫਿਰ ਰੇਟ ਭਰਾਉਂਦਾ ਪੂਰਾ ਸਭ ਕੁਛ।
1: ਤਾਂ ਤੁਸੀਂ ਵੇਚਦੇ ਕੋ ਤੁਸੀਂ ਨਹੀਂ ਗੇ ਵੀਰ?
0: ਜੇ ਸਾਡੇ ਹੈ ਨਾ ਇੱਕ, ਉਹਨੇ ਦਿੰਦੇ ਅਸਾਂ ਪਹਿਲੇ ਤੇ ਹੀ।
1: ਅੱਛਾ,
0: ਮਟੋਰੇ ਤੇ ਨਾ।
1: ਅੱਛਾ ਅੱਛਾ, ਯਾਨੀ ਕਿ ਜਿਹੜਾ ਮੰਡੀ 'ਚ ਜਿਹੜਾ ਰੇਟ ਹੋਊਗਾ ਉਸ ਤਰੀਕੇ ਨਾਲ ਜਿਹੜਾ ਘਰ ਦੁਆਰ ਹੀ ਵਿਕੀ ਜਾਣਾ,
0: ਉਸੇ ਤਰੀਕੇ ਨਾਲ ਲੈਣਾ ਹੋਣਾ।
1: ਅੱਛਾ,
0: ਜਿਹੜਾ ਮੰਡੀ ਦਾ ਰੇਟ ਖੁੱਲਗਾ,
1: ਜਿਵੇਂ ਇੱਕ ਬੈਚ ਤੁਸੀਂ ਪਾਈ ਲਿਆ ਹੈ, ਤਿਆਰ ਹੋਈ ਆ, ਉਸ ਹਿਸਾਬੇ ਨਾਲ ਪੋਲਟਰੀ ਫਾਰਮ 'ਚ ਜਿਵੇਂ ਜਗ੍ਹਾ ਚਲੋ ਖਾਲੀ ਹੋਈ ਆ, ਤਾਂ ਇਸ 'ਚ ਥੋੜਾ ਗੈਪ ਦੇਣਾ ਪਾਉਂਦਾ ਜਿਵੇਂ ਜਿਸ ਤੁਸੀਂ ਚੂਜੇ ਰੱਖੇ?
0: ਹਾਂਜੀ ਹਾਂਜੀ, ਹਫ਼ਤੇ ਦਾ ਗੈਪ, ਰੈਸਟ ਦੇਣਾ ਪਾਉਂਦੀ ਨਾ ਅੰਦਰ ਫਾਰਮ, ਸਾਫ਼ ਸਫਾਈ, ਸਪਰੇ ਹੁੰਦੀਆਂ 5-6 ਕਿਸਮ ਦੀਆਂ।
1: ਅੱਛਾ,
0: ਜਿਹੜਾ ਪੁਰਾਣਾ ਕੁਛ ਬੈਕਟੀਰੀਆ ਵਾਇਰਸ ਹੈ ਜਾਂ ਮਰੀਆਂ ਵੀ।
1: ਅੱਛਾ ਜੀ, ਅੱਛਾ, ਇਸ ਤੋਂ ਬਾਅਦ ਵੀ
0: ਅਗਲਾ ਬੈਚ ਪਾ ਦੇਣਾ, ਕੋਈ ਹਫ਼ਤੇ ਕੀ ਰੈਸਟ, 4-5 ਦਿਨ ਰੈਸਟ ਦੇ ਕੇ ਫਿਰ ਬੈਚ ਪਾ ਦੇਣਾ।
1: ਅੱਛਾ ਦੀਪਕ ਜੀ, ਜਿਵੇਂ ਤੁਸੀਂ ਇਹ ਪੋਲਟਰੀ ਦਾ ਕੰਮ ਕਰਦੇ ਹਨ ਤਾਂ ਇਸ ਤਾਈਆਂ ਕਿਤਨੇ ਕਿ ਆਦਮੀ ਹਨ ਜਿਹੜੇ ਸਾਹਿਬ ਕੁੱਲ ਮਿਲਾਈ ਕਿ ਤੁਸੀਂ ਹੋਰ ਵੀ ਅਗਰ ਕੰਮੇ ਪਰ ਤੁਸੀਂ ਰੱਖੇ ਹੋਏ ਨੇ ਕਿਤਨੇ ਕਿ?
0: ਜੇ ਟੋਟਲ ਤਾਂ 7-8 ਵਰਕਰ ਨੇ ਸਾਡੇ।
1: ਅੱਛਾ
0: ਹਾਂਜੀ,
1: ਤਾਂ ਸਹਿ ਦਿਨਾਂ ਕਰਦੇ ਆਪਣੀ ਡਿਊਟੀ ਹੈ, ਰਾਤੀ ਪਰ ਵੀ ਰੱਖੇ?
0: ਨਹੀਂ, ਉੱਥੇ ਹੀ ਰਹਿੰਦੇ ਸਰ।
1: ਅੱਛਾ
0: ਹਾਂਜੀ,
1: ਤੇ ਇਹਨਾਂ ਜੋ ਕਿਹਾ ਹਿਸਾਬ ਕਿਤਾਬ ਦਿੰਦੇ ਤੁਸੀਂ?
0: ਇਹੀ ਹੈ ਤਨਖਾਹ 13-15 ਹਜ਼ਾਰ ਤੋਂ ਲੈ ਕੇ 20-25 ਹਜ਼ਾਰ ਦੇ ਵਿੱਚ।
1: ਅੱਛਾ
0: ਹਾਂਜੀ, 20 ਹਜ਼ਾਰ ਦੇ ਉੱਪਰ ਜਿਹੜਾ ਜਿੰਨੀ ਮੇਨ ਬੰਦਸ ਹੈ 18-20 ਕਰਨਾ, ਬਾਕੀ ਜਿਹੜੇ ਲੇਬਰ ਹੈ
1: ਹਾਂਜੀ
0: ਉਸੇ 12-13 ਹਜ਼ਾਰ ਰੁਪਈਆ
1: ਜੀ। ਦੀਪਕ ਜੀ, ਜਿਵੇਂ ਇੱਕ ਗੱਲ ਹੋਰ ਜੋ ਧਿਆਨੇ 'ਚ ਆਈ ਕਿ ਜਿਵੇਂ ਕਿ ਹਾਂ ਸੁਣਿਆ ਵੀ ਹੈ ਕਹਿੰਦਾ ਵਿਗਿਆਨਿਕ ਵੀ ਗਲਾਉਂਦੇ ਹਨ ਕਿ ਜਦੋਂ ਪੋਲਟਰੀ ਫਾਰਮ 'ਚ ਕੰਮ ਕਰਨਾ ਅੰਦਰ ਜਾਣਾ ਹੈ ਨਾ ਜਾਂ ਕੁਛ ਵੀ ਕਰਨਾ ਹੈ ਤਾਂ ਬੜੀ ਕੁਛ ਇੱਕ ਸਾਵਧਾਨੀ ਜਿਹੜੀ ਸਹਿ ਵਰਤਣਾ ਪਾਉਂਦੀਆਂ, ਸਹਿ ਦੱਸਣੇ ਵਾਲਾ ਸਹਿ ਕਿਆ ਕਿਆ ਕਰਨਾ?
0: ਤੁਸੀਂ ਠੀਕ ਗਲਾ ਦੇ, ਸਾਵਧਾਨੀਆਂ ਤਾਂ ਵਰਤਣਾ ਪਾਉਂਦੀਆਂ ਕਿ ਬਿਮਾਰੀ ਨਹੀਂ ਲੱਗੀਆਂ ਨੇ
1: ਜੀ।
0: ਪਹਿਲੀ ਗੱਲ ਕਿ ਕੋਈ ਤੀਆਂ ਬਾਹਰੇ ਦਾ ਬੰਦਾ ਹੋ ਤਾਂ ਉਸੇ ਅੰਦਰ ਨਹੀਂ ਜਾਣ ਦਿੰਦੇ ਅਸਾਂ।
1: ਹਾਂਜੀ,
0: ਸਾਡੇ ਫਾਰਮੇਸੀ ਬਸ ਸਹੀ ਬੰਦੇ ਕੰਮ ਕਰਦੇ ਜਿਹੜੇ ਉੱਥੋਂ ਲੱਗੇ ਹੋ
1: ਜੀ,
0: ਉਹ ਜਾਂਦੇ ਕਹਿੰਦਾ ਅਸਾਂ ਜਾਂਦੇ ਦਿਖਣਾ ਦਿਖਣਾ ਦੁਖਣਾ ਬਸ।
1: ਹਾਂਜੀ,
0: ਬਾਕੀ ਸਭ ਬਾਹਰੇ ਕਿਸੇ ਨੂੰ ਆਉਣਾ ਦਿੰਦੇ।
1: ਹਾਂਜੀ,
0: ਬਿਮਾਰੀਆਂ ਕਿਉਂਕਿ ਅੱਜ ਕੱਲ੍ਹ ਸਰਦੀਆਂ 'ਚ ਹੀ ਹੁੰਦਾ ਕਿ ਸਰਦੀਆਂ 'ਚ ਬਿਮਾਰੀ ਜ਼ਿਆਦਾ ਲੱਗੀ ਜਾਂਦੀ।
1: ਹਾਂਜੀ,
0: ਕਦੀ ਜ਼ੁਕਾਮ ਹੋ ਜਾਣਾ, ਕਦੀ CRD ਲੱਗੀ ਜਾਣੀ, ਕਦੀ

ਨਰਸਰੀਆਂ 'ਤੇ ਪੌਦੇ ਲਿਆਉਂਦੇ ਜਾਂ ਕੁਥੇ 'ਤੇ ਵੀ ਲਿਆਉਂਦੇ ਦੇਖਾ ਅੱਜ ਕੱਲ੍ਹ ਪੌਦੇ ਵੀ ਜਿਹੜੇ ਸਹਿ ਕਾਫ਼ੀ ਮਹਿੰਗੇ ਮੁੱਲ ਪਰ ਮਿਲਦੇ ਹਨ ਕਨੇ ਇਹਨਾਂ ਵਿੱਚ ਜਿਹੜੇ ਸਹਿ ਕਾਫ਼ੀ ਮਿਹਨਤ ਵੀ ਹਨ ਜੋ ਜਿਹੜੇ ਇਹਨਾਂ ਦੀ ਸਹਿ ਲਗਾਉਣੇ ਹਨ ਗੱਡੇ ਵਗੈਰਾ ਕਰਨੇ ਹਨ ਖਾਦ ਪਾਣੀ ਹੈ ਜਾਂ ਕੁਥੇ 'ਤੇ ਜਿਹਾਂ ਹਾਂ ਦੂਰ ਪਾਰੇ 'ਤੇ ਜਿਹਾਂ ਲਿਆਉਣੇ ਹਨ ਕਿਰਾਇਆ ਭਾੜਾ ਵੀ ਲੱਗਦਾ ਤਾਂ ਥੋੜ੍ਹਾ ਜਿਹਾ ਧਿਆਨ ਅਗਰ ਅਸਾਂ ਹੁਣ ਰੱਖੀ ਲੈਣਗੇ ਤਾਂ ਅਸਾਂ ਦੀ ਜਿਹੜੀ ਮਿਹਨਤ ਹੈ ਸਹਿ ਬੇਕਾਰ ਨਹੀਂ ਜਾਣੀ ਹੈ ਤਾਂ ਜਿਹੜੇ ਵੀ ਛੋਟੇ ਛੋਟੇ ਪੌਦੇ ਹਨ ਉਹਨਾਂ ਦੀ ਅਸਾਂ ਜ਼ਰੂਰ ਦੇਖਭਾਲ ਕਰਨੀ ਹੈ। ਇਸ 'ਤੇ ਸੋਗੀ ਹੀ ਇੱਕ ਗੱਲ ਜਿਹੜੀ ਸਹਿ ਹੋ ਰਹੀ ਕਿ ਪਰਿਆਵਰਣ ਕਿਸਾਨ ਸਾਥੀਓ ਪਰਿਆਵਰਣ ਜੋ ਸਾਫ਼ ਸਵੱਛ ਬਣਾਉਣੇ ਤਾਈਆਂ ਹਰਾ ਭਰਾ ਬਣਾਉਣੇ ਤਾਈਆਂ ਜਿਤਨਾ ਜ਼ਿਆਦਾ ਹੋ ਸਕਦਾ ਉਤਨਾ ਅਸਾਂ ਸਹਿਯੋਗ ਕਰਨਾ ਹੀ ਹੈ। ਕਨੇ ਜਿਵੇਂ ਕਿ ਪੌਦੇ ਰੋਪਣ ਦੀ ਗੱਲ ਤਾਂ ਅਸਾਂ ਤੁਹਾਂ ਕਰਨਾ ਕਰੀ ਲਈ ਇਸ 'ਤੇ ਸੋਗੀ ਹੋਰ ਵੀ ਜਿਵੇਂ ਕਿ ਆਪਣੇ ਆਸ ਪੜੋਸ ਆਪਣੇ ਗ੍ਰਾਂ ਵਿੱਚ ਜਾਂ ਅਸਾਂ ਦੇ ਜਿਹੜੇ ਵੀ ਗਲੀ ਮੁਹੱਲੇ ਹਨ ਬਿਲਕੁਲ ਸਾਫ਼ ਸੁਥਰੇ ਜਿਹੜੇ ਸਹਿ ਹੋਣਾ ਚਾਹੀਦੇ ਹਨ। ਮਿਲੀ ਜੁਲੀ ਕੇ ਆਪਣੇ ਗ੍ਰਾਮ ਪੰਚਾਇਤ ਪ੍ਰਧਾਨ ਕਰਨਾ ਮਿਲੀ ਕੇ ਪੰਚਾਇਤ ਦੇ ਮਾਧਿਅਮ 'ਤੇ ਜਾਂ ਆਪੋ ਗ੍ਰਾਮ ਵਿੱਚ ਜਾਂ ਜਿਤਨੇ ਵੀ ਅਸਾਂ ਦੇ ਯੁਵਾ ਮੰਡਲ ਹਨ ਮਹਿਲਾ ਮੰਡਲ ਹਨ ਸਾਰਿਆਂ ਮਿਲੀ ਜੁਲੀ ਕੇ ਆਪਣੀ ਪੰਚਾਇਤ ਜੋ ਆਪਣੇ ਗ੍ਰਾਮ ਜੋ ਨਗਰ ਜੋ ਸਾਫ਼ ਸੁਥਰਾ ਬਣਾਉਣ ਵਿੱਚ ਬਿਲਕੁਲ ਜਿਹੜਾ ਸਹਿ ਇੱਕ ਭਾਗੀਦਾਰੀ ਨਿਭਾਉਣੀ ਹੈ ਕਨੇ ਮਿਲੀ ਜੁਲੀ ਕੇ ਜਿਹੜੇ ਸਹਿ ਸਾਰੇ ਕੰਮ ਕਰਨੇ ਹਨ ਤਾਂ ਹੀ ਅਸਾਂ ਦਾ ਗ੍ਰਾਮ ਜਿਹੜਾ ਸਹਿ ਇੱਕ ਵਿਕਸਿਤ ਬਣ ਸਕਦਾ ਕਨੇ ਖੁਸ਼ਹਾਲ ਬਣੀ ਸਕਦਾ ਹੈ। ਤਾਂ ਇਸ ਤੋਂ ਬਾਅਦ ਫਿਰ ਤਾਂ ਚੱਲਦੇ ਹਨ ਮਨੋਰੰਜਨ ਦੀ ਤਰਫ ਕਨੇ ਸੁਣਦੇ ਨੇ ਇੱਕ ਹੋਰ ਪਿਆਰਾ ਦਿਆ ਲੋਕ ਗੀਤ।